ਭੱਜੀ ਤੀ ਲੁੜੀ ਖੁਸ਼ੀ ਪਰ ਲੋਟ ਕੇ ਆਈ ਆਈ ਰੇ ਆਈ ਰੇ ਆਈ ਰੇ ਆਈ ਰੇ ਆਈ ਪੀਣਾ ਛੁੱਟ ਗਿਆ ਪੀਣਾ ਛੁੱਟ ਗਿਆ ਬੀਵੀ ਨੇ ਇਤਨਾ ਜਿਹਾ ਪਿਆਰ ਪੀਣਾ ਛੁੱਟ ਗਿਆ ਫਿਰ ਦੋਨੋਂ ਐਸ ਮਿਲੇ ਫਿਰ ਦੋਨੋਂ ਐਸ ਮਿਲੇ ਪਿਆਰ ਮੈਂ ਹੀ ਡੁੱਬ ਗਏ ਪਿਆਰ ਅਗਰ ਮਿਲੇ ਤੋ ਹਰ ਨਸ਼ਾ ਹੈ ਬੇਕਾਰ ਜਹਾਂ ਚਾਰਿਆ।